ਬੈਜ ਸਾਹਿਬ ਦੇ ਸ਼ਿਸ਼ ਹਰ ਦੇ ਬੈਜ ਸਾਹਿਬ ਦੇ ਯਗ ਸਥਾਨ ਕੇ ਨਾਲ ਆਸ਼ਾ ਹਰ ਰਾਜ ਨਾਲ ਆਸ਼ਾ ਏਸ਼ਾ ਆਏ ਬੈਜ ਸਾਹਿਬ ਦੇ।